0: ਵਿਵਹਾਰ ਦੇ ਰੰਗ ਬਦਲ ਗਏ ਨੇ। ਸਮੇਂ ਦੀ ਬਦਲਦੀ ਚਾਲ ਨਾਲ ਸਮਾਜਿਕ ਰਵਾਇਤਾਂ ਵਿੱਚ ਵੀ ਪਰਿਵਰਤਨ ਆ ਗਿਆ। ਹੁਣ ਇਹ ਤਿਉਹਾਰ ਸਿਰਫ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇੱਕ ਆਈਟਮ ਜਿਹਾ ਬਣ ਕੇ ਰਹਿ ਗਿਆ। ਘਰ ਬਣਨ ਵਾਲੇ ਜ਼ਿਆਦਾਤਰ ਪਕਵਾਨ ਹੁਣ ਦੁਕਾਨਾਂ ਉੱਪਰ ਮਿਲਣੇ ਸ਼ੁਰੂ ਹੋ ਗਏ ਨੇ। ਪਹਿਲਾਂ ਹਰ ਪਿੰਡ ਅਤੇ ਸ਼ਹਿਰ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਜਗ੍ਹਾ ਛੱਡੀ ਹੁੰਦੀ ਸੀ, ਹੁਣ ਉੱਥੇ ਇਮਾਰਤਾਂ ਖੜੀਆਂ ਹੋ ਗਈਆਂ ਨੇ। ਹੁਣ ਨਾ ਹੀ ਸਾਵੇ ਅਤੇ ਤੀਆਂ ਮਨਾਏ ਜਾਂਦੇ ਹਨ ਅਤੇ ਨਾ ਹੀ ਪਿੱਪਲਾਂ ਅਤੇ ਪੀਂਘਾਂ ਪੈਂਦੀਆਂ ਨੇ। ਹੁਣ ਤਾਂ ਬੱਦਲਾਂ ਨੂੰ ਦੇਖ ਮੋਰਾਂ ਕੋਲ ਆਪਣੇ ਖੰਭ ਫੈਲਾਉਣ ਦੀ ਜਗ੍ਹਾ ਤੱਕ ਨਹੀਂ ਬਚੀ। ਸ਼ਹਿਰਾਂ ਵਿੱਚ ਕੀ ਪਿੰਡਾਂ ਦੇ ਲੋਕਾਂ ਨੂੰ ਵੀ ਪਰੰਪਰਾਗਤ ਪਹਿਰਾਵੇ ਬਾਰੇ ਜਾਣਕਾਰੀ ਨਹੀਂ ਰਹੀ। ਗਿੱਧੇ ਅਤੇ ਗੀਤ ਵੀ ਫੈਸ਼ਨ ਦਾ ਸਾਧਨ ਬਣ ਗਏ ਨੇ। ਇਨਸਾਨ ਬਦਲ ਗਏ ਨੇ, ਸਟਾਈਲ ਬਦਲ ਗਏ ਨੇ, ਪਰ ਕੁਦਰਤ ਰਾਣੀ ਅੱਜ ਵੀ ਪਹਿਲਾਂ ਵਾਂਗ ਹੀ ਸਾਉਣ ਦੇ ਮਹੀਨੇ ਦੇ ਜਸ਼ਨ ਮਨਾਉਣ ਦੀ ਤੁਰੀ ਆ ਰਹੀ ਹੈ। ਪ੍ਰਕਿਰਤੀ ਨੇ ਆਪਣਾ ਰੂਪ ਅੱਜ ਵੀ ਨਹੀਂ ਬਦਲਿਆ। ਅੱਜ ਵੀ ਸਾਵਣ ਉਸ ਤਰ੍ਹਾਂ ਹੀ ਗੜਕਦਾ, ਗੱਜਦਾ ਅਤੇ ਛਮ ਛਮ ਵਸਦਾ ਹੈ। ਸਾਰੀ ਕਾਇਨਾਤ ਹੁਣ ਵੀ ਬਾਰਿਸ਼ ਵਿੱਚ ਨਹਾ ਕੇ ਹਰੇ ਰੰਗ ਦਾ ਦੁਸ਼ਾਲਾ ਧਾਰਦੀ ਹੈ, ਪਰ ਅਜੋਕਾ ਮਨੁੱਖ ਕੁਦਰਤ ਦੇ ਇਹਨਾਂ ਅਨਮੋਲ ਨਜ਼ਾਰਿਆਂ ਤੋਂ ਵਾਂਝਾ ਅਤੇ ਸੱਖਣਾ ਹੋ ਚੁੱਕਾ ਹੈ। ਸਾਨੂੰ ਮੁੜ ਬਹੁਤ ਲੋੜ ਹੈ ਰਲ ਬੈਠਣ ਦੀ, ਦੁੱਖ ਸੁੱਖ ਫਰੋਲਣ ਅਤੇ ਮਨ ਦੇ ਚਾਅ ਪੂਰੇ ਕਰਨ ਵਾਲੇ ਇਹਨਾਂ ਤਿਉਹਾਰਾਂ ਦੀ, ਜੋ ਸਾਡੀਆਂ ਮਾਨਸਿਕ ਗੁਜਲਾਂ ਨੂੰ ਦੂਰ ਕਰਕੇ ਸਾਨੂੰ ਮੁੜ ਜ਼ਿੰਦਗੀ ਜਿਉਣ ਜੋਗਾ ਕਰਨ ਵਿੱਚ ਮਦਦ ਕਰਦੇ ਨੇ। ਆਓ ਰਲ ਮਿਲ ਕੇ ਇੱਕ ਵਾਰ ਫੇਰ ਤੋਂ ਇਸ ਸਾਵਣ ਦੇ ਮਹੀਨੇ ਦਾ ਆਨੰਦ ਮਾਣੀਏ। ਆਪਣੇ ਪਰਿਵਾਰ, ਮਿੱਤਰਾਂ ਨੂੰ ਇਕੱਠਾ ਕਰਕੇ ਆਪਣੀਆਂ ਭਾਵਨਾਵਾਂ ਨੂੰ ਇਸ ਮੀਂਹ ਦੀ ਫੁਆਰ ਵਿੱਚ ਭਿੱਜਣ ਦੇਈਏ।
1: ਭੈਣੇ, ਸਾਵਣ ਆਇਆ, ਇਸ ਵਿਸ਼ੇ 'ਤੇ ਵਾਰਤਾ ਤੁਸੀਂ ਸੁਣ ਰਹੇ ਸੀ ਡਾਕਟਰ ਮਨੀਸ਼ਾ ਬੱਤਰਾ ਤੋਂ। ਸੌਣ ਦਾ ਮਹੀਨਾ ਹੋਵੇ ਅਤੇ ਭੈਣ ਵੀਰ ਨੂੰ ਕਿਸ ਤਰ੍ਹਾਂ ਆਪਣੇ ਪੇਕੇ ਪਿੰਡ ਲਿਜਾਣ ਲਈ ਅਰਜੋਈ ਕਰਦੀ ਏ। ਆਓ ਸੁਣਦੇ ਹਾਂ ਗਾਇਕਾ ਸਰਵਜੀਤ ਅਤੇ ਗੁਰਦੀਪ ਸਿੰਘ ਦੀਆਂ ਆਵਾਜ਼ਾਂ 'ਚ ਇਹ ਗੀਤ। ਛੱਲੀਆਂ ਛੱਲੀਆਂ ਛੱਲੀਆਂ, ਵੀਰਾ ਮੈਨੂੰ ਲੈ ਚੱਲ ਵੇ, ਮੇਰੀਆਂ ਕੱਤਣ ਸਹੇਲੀਆਂ ਕੱਲੀਆਂ।